0: ਮੱਕ ਤੇ ਕਣਕ ਰਾਣੀ ਉਹਦੇ ਵਿੱਚ ਮੱਕ ਨਹੀਂ ਹੁੰਦੀ ਜ਼ਿਆਦਾ ਪਾਣੀ ਮੱਕ ਗਿਆ
1: ਬਿਲਕੁਲ ਜੀ ਬਿਲਕੁਲ ਤੁਹਾਡਾ ਕੰਢੀ ਦਾ ਇਲਾਕਾ
0: ਕੰਢੀ ਦਾ ਜੀ ਜਵਾਨੀ ਫੜੀ ਉੱਪਰ ਜੇ ਨਿਰਦਰ
1: ਬਿਲਕੁਲ ਜੀ ਨਾ ਗਰਮੀ ਵੀ ਦਿਖਾ
0: ਖਾਸ ਅਗਰ ਖੁੱਲ੍ਹ ਤੁਹਾਡੇ ਬਹੁਤ ਨਹੀਂ ਪਵਾ ਰਹੀ
1: ਸੋ ਕਿਹੜਾ ਗੀਤ ਸੁਣਨਾ ਮਤਲਬ